ਮੈਂ ਟੈਂਸ਼ਨ ਅਨੇ ਮੈਂ ਯੂ ਤੁਰਕਵਾਈ ਅਮਿਸ਼ੇਸ਼ ਨਹੀਂ ਤਾਤਕ ਬਲੋ ਫਰਸ ਕਾਸਾ ਬਲੋ ਸਮੇ ਹਰ ਬਾਰ ਵੀ ਸ਼ਬਰਲ ਯਰੂਸਲੇਮ ਅਨੇ ਮੈਂ ਯੂ ਤੁਰਕਵਾਈ ਅਮਿਸ਼ੇਸ਼ ਨਹੀਂ ሽጋመር ሽጉራች የሻፈረስ አንድ ተረኝ ሆነ ቢዘልቅ ተድረስ እኔ መዩ ቱርክ ባይ የምሸሽኝ ሽጋመር ሽጉራች የሻፈረስ አንድ ተረኝ ሆነ ቢዘልቅ ተድረስ እኔ መዩ ቱርክ ባይ የምሸሽኝ ፈረሱ አባታጠቅ ስሙ ቴዎድሮስ

0: ਮੱਛਮ ਕਿਹੜੇ ਕੋਲ ਚੱਲੂ ਵੇ ਸੰਕੋ ਜਲੰਦ ਕਿਹੜੇ ਕੋਲ ਚੱਲੂ ਅਬੂ ਯਾਰ ਪਿੰਡ ਸ਼ਾਮ ਕਿਹੜੇ ਗੱਲ ਚੱਲੂ ਲਿਆ ਯਾਰ ਸਹਿਤ ਸਿਰ ਹਾਲ ਜੀਨੇ ਨਾ ਮਰੇ ਤੋਂ ਨਾ ਮਰ ਦਿੰਗੇ ਨੀ ਹੱਥ ਕਲ ਚਾਲਾ ਹਲ ਜਾਦੇ ਜੀ ਮਾਮ ਤੋਂ ਸਮਾਂ ਸਬਰਾ ਮਤਾ ote kede hoddu welndu ote kede dalde welde kede ka hala teko kede ka hala teko sambo mar bonni mar charbo.
1: Vous écoutez Okora Monde sur francemusique.fr.
2: Yeah.